ਹੁਣ ਤੇਰਾ ਮੈਨੂੰ ਮੋਹ ਨਹੀਂ ਆਉਂਦਾ, ਤੈਨੂੰ ਵੀ ਪਤਾ ਕਿਉਂ ਨਹੀਂ ਆਉਂਦਾ। ਪਾਗਲ ਕਮਲੀ ਝੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ।